ਸ਼ਾਮ ਯਾ ਰਾਜੋ ਸ਼ਾਨੇ ਨਹੀਂ ਰੇ ਬਾਬਾ ਆਪਟੇ ਬਾਬਾ ਬਾਬਾ ਬਾਬੂ ਰਾਓ ਗਣਪਤ ਰਾਓ ਆਪਟੇ ਬੋਲ 106.2 ਦ